0: ਜਦੋਂ ਪਿੱਲੂ ਕਹਿੰਦਾ ਜਗਤੂ ਤੋਂ ਪੀ ਵਿੱਚੋਂ ਮਲ ਕੱਜਾ ਦੀ ਵਿਭੂ ਮੈਂ ਕਹਿੰਦਾ ਜਗਤੂ ਤਰਛੂ ਮੈਂ ਕਹਿੰਦਾ ਜੀ ਬਲਾ ਵੀ ਮਾਂ ਪਿੰਨੇ ਨੀ ਕਿ ਕਾਸੂ ਮਮਖਤੂ ਪਾ ਇਸ ਮੇ ਰੋਟੀ ਕੀ ਜਿੰਮੀ ਜਗਾ ਮਕੋ ਹੈ ਸਾਤੀ ਜਾਰ ਲਗੀ ਉਗਾ ਪੀ ਗਾ ਪੀ ਮੈਂ ਵਿੱਚਾ ਗੁ ਇਸ ਮਗੀ ਕੰਮੂ ਮਜਕ ਸੁਨਿਤ ਤੰਮਰਿ ਮਤਾ ਨਿਰਿਚੂ ਪਿੰਨਾਗਾ ਪਰਮੇ ਟਾਉਗਾ ਮੀ ਤਮਕੋ ਕਹਿੰਦਾ ਜੀ ਨੀ ਰੋਯਨ ਮੇਰੇ ਮੱਛਾ ਇਨਾ ਟੈਕੋ ਨੀ ਤੁਸ਼ਾਰੀ ਮੀ ਗੁਟੇ ਹਾਈ ਮੰਮਰੀ ਕਿਨਕੋ ਮੰਗਾ ਤਾ ਤੁਮੀ ਸੀ ਹੱਤਕ ਸੀ ਤੁਮੀ ਸੀ ਸੂਤ ਅਮਲ ਤੁਮੀ ਸੀ ਹੱਤਕ ਸੀ ਤਮਕੋ ਸੈ ਮਕਤ ਟੈਕੋ ਨੀ ਸੀ ਮੁਮ ਮਤਾ ਕ੍ਰਿਆ ਜੀ ਪਾਕ ਟੈਕੋ ਲੇ ਹਰ ਮੇ ਵਾਚੇ ਹਰ ਮੇ ਮਹਤ ਗਿਲਕ ਤੱਕ ਹੋਇ ਨਾ ਮੇ ਮਜਕੀ ਲੇ ਨਤੀ ഇലക്കലുല മിഷുമ്പത്തമാനമ്മയിലക്കട്ടീർമിയക്കണമെത്തിന്ന കല്ലു നാനില്ലു അമ്മ ഉക്കിയൊക്കത്തിനില്ലു തെക്കൊളുത്തലുക്കിയർമി തെക്കു കല്ലാശിമലത്തകളൊക്കില്ലി ടബ്ബൂത്തിർമിയക്കില്ല മച്ചാത്തി അനുത്തരജോലി മാച്ചിയൻ നീ തമജത്തോ
1: കൊയ്യന്ന മേ മാർക്ക്
0: Yeah.
1: Koyanamik, o kara si mayo kakanning illuni. Tusang nasa aktabu kayo sigi ang nakatiko.